0: ਬਾਬਾ ਭਾਈ ਉਹ ਅੰਬਾਜੀ ਹੋਰ ਹੋ ਗੋ ਮੇਥੇ ਹੈ ਜੀ ਕੋ ਹਰਿਦਵਾਰ ਹੈ ਫਟ ਕਹਿ ਨੀ ਕਹਿ ਗੇਲ ਮੇਲ ਬਾਂਚੋ ਔਰ ਏਕਦਮ ਢੀਲ ਡਾਲ ਮਤ ਰਾਖੋ ਹੂੰ ਹੈ ਪੜੂ ਤੋ ਫਰਮਾਓ
1: ਪਹਿਲਾ ਹੈ ਗਾਓ ਪਬਨਾ ਸਰ ਜੈਸਲਮੇਰ ਸੂ ਜਿਤੇਂਦਰ ਪਵਾਰ ਗੁਲਾਬ ਪਵਾਰ ਨੇਪਾਲ ਪਵਾਰ ਗੋਵਿੰਦ ਪਵਾਰ ਗੌਤਮ ਪਵਾਰ ਭਰਤ ਪਵਾਰ
0: ਓ ਪਾਵਨਾ ਸਰੂ ਨੀ ਓ ਪਵਾਰ ਪਰਿਵਾਰ ਕਈ ਲਿਖਿਓ ਰਾਜੀ ਖੁਸ਼ੀ ਹੈ
1: ਜੀ ਕੋ ਸ਼ੇਰ ਆਪਣਾ ਕਾਰਜਕ੍ਰਮ ਘਣਾ ਦਾਇਆ ਹੋਇਆ
0: ਵਾਹ ਸਾਹਿਬ ਦਿਨੀ ਬਾਦ ਹੈ ਅਨੇ ਬੜੇ
1: ਬੜੇ ਜੈਸਲਾ ਫਲਦ ਜੀ ਸੂ ਰਾਜਾ ਰਾਮ ਬਿਸ਼ਨੋਈ ਸੀਮਾ ਡੇਰੀ ਗੁੰਜ ਕਾਰਜਕ੍ਰਮ ਹੈ ਗਣ ਚੋਖ ਲਾਗੇ
0: ਵਾਹ ਸਾਹਿਬ ਬੜੀਆ ਰਾਜੂ ਨੇ ਲਾਗੇ ਤੋ ਕੋਈ ਓਲ ਬੋ ਸਭਾ ਸੀ ਵੇ ਤੋ ਬੜੇ ਲਿਖਣ ਮਿਲ ਜੋ ਤਾਵੜੋ ਘਣੋ ਪੜੇ ਹੈ ਜਾਪ ਤੋ ਰਾਜ ਜੋ ਦਿਨੀ ਬਾਦ ਹੈ ਬੜੇ
1: ਬੜੇ ਗਾਂਵ ਮੇਲਾ ਮੇਲਾਣਾ ਤਹਿਸੀਲ ਬਾਵੜੀ ਜ਼ਿਲ੍ਹਾ ਜੋਧਪੁਰ ਛਲਾਰਾ ਮੇਘਵਾਲ ਰਵਿੰਦਰ ਦੇਵਿੰਦਰ ਅਨਿਤਾ ਫੁਲੀ ਦੇਵੀ ਮੇਘਵਾਲ ਇਹ ਕਾਰਜਕ੍ਰਮ ਪ੍ਰਸਤੁਤ ਕਰਤੇ ਗਣੇ ਮਾਨਸੂ ਰਾਮ ਰਾਮ
0: ਵਾਹ ਸਾਹਿਬ ਗਣੇ ਮਾਨੂ ਰਾਮ ਰਾਮ ਬੜੇ ਫਟਾਫਟ
1: ਅਰੇ ਬਾਚੂ ਡਬੋ ਡਬੋ ਡਬੋ
0: ਡਬੋ ਬੜਕਾਈ
1: ਅਰੇ ਬਾਚੂ ਦੋਰੇ ਕਨਲੀ ਢਾਣੇ ਗਾਓ ਤਾਪੂ ਸੂ ਬਿਸ਼ਨਾ ਰਾਮ ਬਲਿਆਨ ਬਿਦਾਮੀ ਦੇਵੀ ਵਰਵੜ ਓਮੀ ਬਲਿਆਨ ਤਾਰਾ ਬਲਿਆਨ ਸੁਨੀਲ ਬਲਿਆਨ ਪੂਜਾ ਬਲਿਆਨ ਸੁਰੇਸ਼
0: ਬਲਿਆਨ ਭਾਈ ਬਲਿਆਨ ਪਰਿਵਾਰ ਹੈ ਹਰਦਾਨ ਜੀ ਜਗਜੀਤ ਹੈ ਦਿਨੀ ਬਾਦ ਹੈ ਰਾਜੀ ਖੁਸ਼ੀ ਰਾਮਤ ਸਾਹਿਬ ਦੀਆ ਸ਼ੋ ਕੀ ਬਾਤ ਹੈ
1: ਖਾਰਦਿਆ ਖੁਰਦ ਆਡੇਲ ਬਾੜਮੇਰ ਸੂ ਕੰਵਰਾ ਰਾਮ ਸਾਰਣ ਹਤੀ ਸਾਰਣ ਬੇਟੀ ਚੰਦਰਿਕਾ ਸਾਰੋ ਦੇਵੀ ਦੇਵਾ ਜੀ ਬਾਲਣੀ ਲਖਾਰਾਮ ਜੀ
0: ਹਰ ਪਰਿਵਾਰ ਨੀ ਦਿਨੀ ਬਾਦ ਹੈ ਕਾਗਜ਼ੀ ਪਤਰੀ ਨਹੀਂ ਗੇਲ ਮੇਲ ਦੇ ਲਿਖਦਾ ਰਹੇ ਹੈ ਦਿਨੀ ਬਾਦ ਹੈ ਬੜੇ
1: ਬੜੇ ਗਾਂਵ ਅਰਣਿਆਲੀ ਤਸ ਦੋਰੇ ਮਨਾਉ ਜ਼ਿਲ੍ਹਾ ਬਾੜਮੇਰ ਨੂੰ ਫਰਸਾ ਰਾਮ ਖੱਤਰੀ ਸ਼ਾਰਦਾ ਖੱਤਰੀ ਭਾਗੇਸ਼ਰੀ ਖੱਤਰੀ ਹਾਰਦਿਕ ਖੱਤਰੀ ਇਹ ਕਹਿਵੇ ਆਪ ਨੂੰ ਪ੍ਰੋਗਰਾਮ ਘਣੇ ਘਣੇ ਬੜੇ ਲੱਗੇ
0: ਵਾਹ ਸਾਹਿਬ ਬੜੀਆ ਹੈ ਤੋ ਮੈਂ ਖਪਤ ਕਰਾਂ ਆਪ ਆਇਆ ਦਿਨੀ ਬਾਦ ਹੈ ਬੜੇ
1: ਬੜੇ ਗਾਂਵ ਅਰਣਕ ਸ਼ਿਵ ਬਾੜਮੇਰ ਨੂੰ ਪੋਕਾਰਾਮ ਜੈਪਾਲ ਗੋਵਿੰਦ ਰਾਮ ਜੈਪਾਲ ਮਹੇਸ਼ ਜੈਪਾਲ ਦਰਸ਼ ਜੈਪਾਲ
0: ਅਰਣਿਆਲੀ ਠੀਕ ਠੀਕ ਬੜੇ
1: ਬੜੇ ਬਾਹਸਾ ਨਗਰੀ ਦੇਵਾਤੜਾ ਤਹਿਸੀਲ
0: ਦੇਵਾਤੜਾ
1: ਹਾਂ ਦੇਵਾਤੜਾ ਤਹਿਸੀਲ ਗੋਪਾਲਗੜ੍ਹ ਜੱਬਰ ਸਿੰਘ ਭਾਟੀ ਓਮ ਕੰਵਰ ਭਾਟੀ ਓਮ ਵਿਜੇਪਾਲ ਸਿੰਘ ਭਾਟੀ ਸ਼ੋਭਾ ਕੰਵਰ ਪੀਡੀਆਰ
0: ਓ ਠੀਕ ਠੀਕ ਇਹ ਹੈ ਜੀ ਰਾਜੀ ਖੁਸ਼ੀ ਦਾ ਪ੍ਰੋਗਰਾਮ ਦਾਇ ਆਵੇ ਜੀ ਕੋ ਲਿਖਿਆ ਆਨੀ ਹੈ ਜੀ ਕੋ ਦਿਨ ਹੈ ਔਰ ਗੋਲ ਬੋ ਸਬਾਸੀ ਲਿਖ ਜੋ ਤਾਵੜੋ ਪੜੇ ਜੋ ਜਾਪ ਤੋ ਰਾਜ ਜੋ ਬੜੇ
1: ਬਲੇ ਗੋਪਾਲਗੜ੍ਹ ਸੋਪੜਾ ਰੋੜੂ ਪੀਤਾਰਾਮ ਜੀ ਗੋਪਾਰਾਮ ਜੀ ਉਦਮਾਰਾਮ ਜੀ ਭਾਟੀ ਪ੍ਰਕਾਸ਼ ਜੀ ਭਾਟੀ ਰਾਮ ਨਿਵਾਸ ਜੀ ਭਾਟੀ ਮਨੀਸ਼ ਮੋਹਿਤ ਤੇਜਪਾਲ ਕੰਚਨ ਨਿਰਮਾ ਸੁਣਾ ਸੁਗਾਣਾ ਸੁਮਿਤ੍ਰ ਰਿੰਕੂ ਔਰ ਸਮਧ ਭਾਟੀ ਪਰਿਵਾਰ ਬੜੇ ਟਿਕਮਗੜ ਅਗੋਲ ਹੈ ਜੋਧਪੁਰ ਨਿੰਬਾਰਾਮ ਹਰਣ ਰਾਮ ਸੌਰਭ ਸੁਰੇਸ਼ ਗੋਇਲ ਹਰਣ ਔਰ ਸਮਸਤ ਸਾਰਣ ਪਰਿਵਾਰ ਬੜੇ ਗਾਂ ਫਿਚ ਜ਼ਿਲ੍ਹਾ ਜੋਧਪੁਰ ਡਲਾਰਾਮ ਭਾਟੀ ਸੁਸ਼ੀਲਾ ਭਾਟੀ ਦਿਲੀਪ ਔਰ ਦਿਨੇਸ਼ ਭਾਟੀ ਵਿਰਾਤ ਵੰਡਨਾ ਔਰ ਸਮਸਤ ਭਾਟੀ ਪਰਿਵਾਰ
0: ਵਾਹ ਬਾਈ ਵਾਹ ਧਨਿਵਾਦ ਹੈ ਜੇਲ ਮੇਲ ਕਰਤਾ ਰਹੋ ਬੜੇ
1: ਬਲੇ ਮੇਘਵੰਸ਼ ਨਗਰ ਬਾਂਡੂ ਕਲਾ ਜੋਧਪੁਰ ਦਿਨੇਸ਼ ਸੋਡਾ ਰੁਦਰਾਕਸ਼ ਸੋਡਾ ਬਵਿਆਸ ਸੋਡਾ ਰਮਨਦੀਪ ਕਿੱਟੂ ਨਿਸ਼ਾ ਪ੍ਰਿਆ ਯੁਵਰਾਜ
0: ਇੱਥੇ ਹੀ ਹੈ
1: ਹਾਂ ਔਰ ਵੀ ਹੈ ਔਰ ਹੈ ਨਵਲਬਾ ਇੱਕ ਹੈ ਆਪਣੇ ਰਾਮ ਜੀ ਹਾਸੀ ਪੱਪੂ ਰਾਮ ਹਾਸੀ ਰਤਨਾ ਰਾਮ ਮਹਿ ਰਾਮ ਗੁਲਾਬ ਰਾਮ ਪਾਰਸਮਲ ਅਸ਼ੋਕ ਜੈ ਰਾਮ
0: ਤਾਜ ਮੁਹੰਮਦ ਮੋਹੀਦੀਨ ਖਾਨ ਅਨਵਰ ਅਲੀ ਮੁਨਸੀ ਕਾਰਿਆਨ ਅਲੀ ਉਮੀਦ ਅਲੀ ਮਲਾਲਾ ਰਿਜਵਾਨਾ ਰੋਸ਼ਨ ਮਸਤਾਨਾ ਮੱਗੀ ਰਵੀਨਾ ਅਹਿਮਦ ਖਾਨ ਤੀਰ ਮੀਰ ਬਾਉਰਲੀ ਬੱਚੂ ਖਾਨ ਅਮੀਨ ਮਾਸਟਰ ਅੱਲਾ ਰੱਖੀ ਸ਼ਾਹਬੁਦੀਨ ਜੁਬੀ ਖੋਰੀ ਮਹਿਬੂਲਾ ਅਮੀਨਾ ਅਬਾਨ ਅਲੀ ਅਹਿਮਦ ਖਾਨ ਹਾਦੜਾ ਖਾਲਡਾ ਬਾਲ ਸਿੰਘ ਕਰਤਾਰਾਮ ਮਾਜਰਾ ਭੈਰਾ ਰਾਮ ਉਮੇਦਾ ਰਾਮ ਚੇਤਨ ਭੂਮ ਸਿੰਘ ਮਾਜਰਾ ਔਰ ਭਾਈ ਜੈ ਖਿਮ ਸਰ ਕਲਿਆਣ ਮੋਰੀ ਪ੍ਰਭੂ ਰਾਮ ਬੰਸੀਲਾਲ ਹਿਮਾ ਰਾਮ ਸੋਭਾ ਰਾਮ ਭੈਰਾ ਰਾਮ ਸੋਨੀ ਬੰਸੀਲਾਲ ਸੋਨੀ ਕੰਟਾਲੀ ਸੀਤਾ ਦੇਵੀ ਵਿਜੇ ਪ੍ਰਕਾਸ਼ ਗੋਮਤੀ ਮਾਨਕ ਚੰਦ ਮੰਜੂ ਜੈ ਕਿਸ਼ਨ ਜੈ ਕਿਰਨ ਖੁਸ਼ੀ ਮੋਰੀਏ ਔਰ ਬੜੇ ਹੈਂਗ ਭਾਈ ਸਹਿਣ ਗਣੇ ਲਿਖੇ ਉਹ ਨਹਿੰਗ ਬਾਤਾਂ ਭਲੀ ਹੈ ਨਹਿੰਗੀ ਰਾਜੀ ਖੁਸ਼ੀ ਕਹਿ ਨੀ ਹਾਲ ਚਿਤੂ ਰਹੀ ਜੋ ਔਰ ਮੈਂ ਦੇਖਿਆ ਭਾਈ ਹੈ ਕਹਿ ਤੋ ਗੇਲ ਮੇਲ ਹੀ ਹੋਗਾ ਅਮੇ ਬਾਈਡਾ ਨੇ ਛੋਟੋ ਕੋਈ ਅਰਜਿਸ਼ੀ ਹੋਣਾ ਦੇ ਅਗ ਜੀ ਤੋ ਮਾਰੋ ਜੀ ਹੋਰ
1: ਨਵਲਬਾ ਹੁਣ